ਜਨ ਦੇਣੀਆਂ ਚੰਦੇ ਕਰਨਾ ਨਾ ਕਰਕੇ ਵਾ ਤੇਰੀ ਨੀ ਤੇਰੇ ਨੀ ਕਮਾਰੀ ਚਨ ਤੇਰੀ ਨੀ ਪਜਾਰਕਨ ਚਨ ਅਡਕ ਮਲੀ ਮੋਬਿਲ ਚਨ ਤੇਰੀ ਨੀ ਨਾ ਅਲਹਮਦੁਲਿਲਾ ਆਤੋ ਆਯ ਨਾਮਾਨਿਆ ਤਿਦੋ ਨਿੰਪੋਗਨ ਸਿਲਾ ਬਾਤੁਰ ਤੇਹਨਿਆ ਕਬਲੀ